0: ਜੋ ਰਾਜਾ ਮਸਰੀ ਸਮਾਜ ਤੋਂ ਪਾਇ ਤੋਂ ਅੱਛਾ ਮੁਰੇ ਜੀ ਯਾਦ ਤੋ ਬਿਨਾ ਹਰੇ ਸਮਾਰ ਸੰਜਾਤ ਬਸੇ ਇਹ ਗੁਰਵਾਨ
1: ਉਸ ਸਮਸਤ ਕਰਨ ਚ ਉਸ ਸਮਾਰ ਹੋ ਗਈ।